0: مجھے اللہ پہ بہت زیادہ امید ہے انشاءاللہ میرا بھائی واپس آئے گا.
1: Currently, more people than ever are on the move worldwide in search of a better life.
2: ਉਹਨੇ ਬਸ ਇਹ ਸੋਚਿਆ ਸੀ ਕਿ ਮੇਰੇ ਘਰ ਦੇ ਹਾਲਾਤ ਠੀਕ ਹੋ ਜਾਣ, ਇਹ ਸੋਚਦਾ ਸੀ. ਅਤੇ ਮੈਂ ਉਹਨੂੰ ਕਿਹਾ ਵੀ ਸੀ ਕਿ ਮੈਂ ਘਰ ਦੇ ਹਾਲਾਤ ਠੀਕ ਕਰਨੇ ਹੁਣ ਤਾਂ ਘਰ ਰਹਿ ਕੇ ਵੀ ਹੋ ਸਕਦੇ ਨੇ, ਤਾਂ ਪੁੱਠੇ ਰਸਤੇ ਨਾ ਜਾ. ਤੂੰ ਨਹੀਂ ਸੀ ਮੰਨਦਾ ਕਿਸੇ ਦੀ ਗੱਲ.
1: Find out about Rubina's story. Info Migrants, reliable news for migrants, wherever they may be.
3: Ich bin eigentlich in einer ganz glücklichen Lage. Ich habe das gefunden, was ich immer machen wollte in meinem Leben.
4: Anja Niedringhaus ist die erste deutsche Fotografin, die einen Pulitzer bekommt.
5: An excellent photographer.
6: Just in a moment, everything changed.
5: And something bad had happened.
7: There was a deadly attack.
8: An Associated Press photographer in a shooting in Afghanistan.
9: Anja Niedringhaus.
10: A sad day, but in mysterious circumstances.
11: Nakibullah, guilty of murder.
12: Was mich beim Lesen der Akten verwundert hat, ist, dass das BKA das nicht weiter verfolgt hat.
13: She was tough, tough woman.
14: Every single time we lose a photographer, our eyes on the world are closing a little bit more.